0: ਮੁੰਡੇ ਕੁੜੀਆਂ ਭੰਗੜਾ ਪਾਉਣ ਨੂੰ ਤਿਆਰ ਹੋ ਜਾ।
1: ਮਿਸਿੰਗ ਦ ਓਲਡ ਸਕੂਲ ਵਾਈਬਸ? ਪਲੱਗ ਇਨ ਟੂ ਸਨਰਾਈਜ਼ ਰੈਟ੍ਰੋ, ਲੰਡਨਸ ਰੈਟ੍ਰੋ ਏਸ਼ੀਅਨ ਮਿਕਸ, ਅਵੇਲੇਬਲ ਔਨ DAB ਇਨ ਲੰਡਨ, ਔਨ ਦ ਸਨਰਾਈਜ਼ ਰੇਡੀਓ ਐਪ ਐਂਡ ਔਨ sunriseradio.com.

0: want magic in every bite? Grab Hero Foods. Superior spices, wholesome dals, chapati flours, oils, sauces, pickles, plus much more. Ingredients sourced from around the world, packed especially for you. Hero Foods, king in quality, king in taste.
1: Diary, what time's my Specsavers eye test?
2: Hi, Miriam. It's in 15 minutes. Would you like directions?
1: Mm-hmm.
2: Great. Exit the bedroom, pass the dog's basket, sit at the kitchen table. You have arrived.
1: Ooh.
2: Enough time to move pickles. Visitors do make him frisky.
3: Some people can't get to Specsavers unaccompanied. That's why we offer home visits. Home visits from
2: Miriam's Journey.
3: Savers.
2: Down pickles.
3: Geographical restrictions apply. Find out if you're eligible online.
4: UK, get ready for the biggest Bollywood party of the year. Pepe's Piri Piri proudly presents the sensational Queen of Bollywood Beats, Neha Kakkar, live in concert. And joining the madness, Tony Kakkar, 11th of October 2026, live at the iconic OVO Arena Wembley. An unforgettable night of music, energy and non-stop entertainment awaits you. Tickets are selling fast. Book yours now before it's sold out. Brought to you by Rock On Music, PRC Direct, Embryo Events, UK Event Life, and Tutors Valley. Catering partner Ragasan. Associate partner Shan Properties. Radio partner Sunrise Radio.
5: Looking to boost your career or just starting out? As the experts in online learning, the Open University has over 200 qualifications to choose from, like business, psychology, computing, and many more. With tutor support and courses that fit around your life, getting those in-demand skills employers are looking for isn't so far away. Search the Open University to find out more. The Open University. The future is open.
6: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
7: ਕਹਿ ਰਹੇ ਹੋ
8: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
9: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
6: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

0: Play next on Sunrise.
1: I know you see my body moving like, moving like a snake.
2: Coming up, it is Snake with Nora Fateh and Jason Derulo, along with his son. It's Lattu from Gajani. Keep it locked. You listen to Nance.
3: Kavita on Sunrise with Maharani on Sony TV. The gripping political Sony Live series that had millions hooked is finally on Sony TV, starring Huma Qureshi in most powerful role yet. Catch Maharani starting tonight 9 p.m. on Sony TV.
4: Southall Travel invites you to Dubai, where world-class hospitality, stunning resorts and iconic attractions await. From beaches to desert adventures, there's something for everyone, all at unbeatable prices. Call 0208 574 8410. Southall Travel, at all protected.
5: UK, get ready for the biggest Bollywood party of the year. Pepe's Piri Piri proudly presents the sensational Queen of Bollywood Beats, Neha Kakkar, live in concert. And joining the madness, Tony Kakkar, 11th of October 2026, live at the iconic OVO Arena Wembley. An unforgettable night of music, energy and non-stop entertainment awaits you. Tickets are selling fast. Book yours now before it's sold out. Brought to you by Rock On Music, PRC Direct, Embryo Events, UK Event Life, and Tutors Valley. Catering partner Ragasan. Associate partner Shan Properties. Radio partner Sunrise Radio.
6: With LV, I can get my car insurance from just £299. Just the price I'm after right now. And if I'm hit by an uninsured driver, I won't lose my no-claim discount. Because insurance is simple when it's me and LV.
7: No wonder we're rated excellent on Trustpilot. Get your quote today at lv.com. 10% of new customers pay £299 or less November 2025 to April 2026. Uninsured driver promise is non-fault accident only. Other vehicle and driver details required.
8: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ,
9: ਕੀ ਕਹਿ ਰਹੇ ਹੋ,
8: ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ,
9: ਕੀ ਕਹਿ ਰਹੇ ਹੋ,
10: ਗਿੱਪੀ ਗ੍ਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
11: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ.
8: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ.
7: The future is unpredictable at times, but the Open University are the experts in online learning, allowing you to fit study around your life. What's more, you'll have support from dedicated tutors every step of the way. Now, suddenly your possibilities are open. Search the Open University to find out more. The Open University, the future is open.
12: एक जश्न, एक मुकाम, एक वादा. हर स्पेशल मोमेंट को चाहिए डायमंड्स की ब्रिलियंस. आइए जॉय अलुकास ब्रिलियंस डायमंड ज्वेलरी शो में और डिस्कवर कीजिए डायमंड और प्रेशियस स्टोन ज्वेलरी के शानदार कलेक्शंस. शॉप नाउ फॉर £1,250 और पाइए फ्री कैशबैक वाउचर. जल्दी कीजिए, ये ऑफर केवल 5 जुलाई तक लागू है. ओनली एट ग्रीन स्ट्रीट लंदन, जॉय अलुकास शोरूम. टर्म्स एंड कंडीशंस अप्लाई. Joy Alukas, world's favorite jeweler.

0: quality foods.
1: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
2: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
3: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
1: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
4: Beyond your imagination. Be amazed. Be moved. Be there. For an experience that will stay with you forever. Disney's The Lion King at London's Lyceum Theatre. Book now at thelionking.co.uk.
5: My mom started cooking with khanam ghee in the 70s. Dal makhani, butter chicken, these have been my family's favorite dishes. Using khanam ghee for 3 generations. The aroma, that creamy melt in your mouth. Satisfying taste. Ah, now my kids insist I use this superfood for their eggs and lamb chops.
6: Mom, is the dinner ready? As I can smell the khanam ghee.
5: Khanam Ghee, the legacy lives on.
7: Khanam Ghee, a brand from SOP International. Available at all major supermarkets and your trusted local Asian supermarkets.
8: Looking for the perfect getaway this summer? Then feel the island energy of Mauritius. Mauritius is big enough for extraordinary adventures and small enough to do it all in one holiday. With direct flights to and from London Gatwick, it's never been easier to visit this paradise island with your partner for a romantic getaway or with family and friends. There's something for everyone. For fantastic offers this summer, call Southall Travel on 0208 843 4444. That's 0208 843 4444. See you in Mauritius.